ਬਹੁਤ ਦਿਨਾਂ ਸੈ ਬਹੁਤ ਦਿਨਾਂ ਸੈ ਲਗਨ ਲਗੀ ਤੀ ਮਿਲਵੇ ਸੈਲ ਤੁਮਾਰੀ ਬਹੁਤ ਦਿਨਾਂ ਸੈ ਲਗਨ ਲਗੀ ਤੀ ਮਿਲਵੇ ਸੈਲ ਤੁਮਾਰੀ।